0: ਜੀ ਐਡਰੈਸ ਤੋਂ ਬੁਦਾ
1: ਆਫਿਸ ਜੀ ਮੇਰਾਪੁਰ ਐਫਐਮ 94 ਨਜ਼ ਗਰਲਸ ਡਿਗਰੀ ਕਾਲਜ ਹਾਲਾਣੀ ਰੋਡ ਮੇਰਾਪੁਰ
2: ਰਾਬਤੇ ਲਾਏ ਹਾਕਿਮ ਅਲੀ ਜਿਸ ਕਹਾਣੀ
3: 03013992836
4: ਆਈ ਮੁਹੰਮਦ ਉਮੇਰ ਗੋਰੀ 03019 1558724
5: ਮਹਿਰਾਪੁਰ ਕੇ ਹੋ ਤੋ ਆਵਾਜ਼ ਵੀ ਮਹਿਰਾਪੁਰ ਕੀ ਹੈ ਸੁਣਤੇ ਰਹੋ ਜੀ ਐਫਐਮ 94